0: ਹਨ ਵਿਯੋਗ ਦਾ ਵੀ ਸੰਕੁਰਿੰਤ ਦਾ ਕੋਨ ਗੱਬੇ ਕਾ ਗਾਹੋ ਦਿਨ ਲਕਾ ਮਰਾ ਮਾਉਦਾ ਇਸਲੋਤ ਨਾ ਬਿਸ ਸਾਕੋ ਦਲਾ ਸਾ ਮਲਾਯੋ ਨੀ ਨਾ ਮਕਤਲਤਲ ਮਕਬਲੇਕ ਦੇ ਬਲਾ ਤਲਾਕਾ ਤਕਾ ਨਗੀ ਕੁਯਾ
1: ਤਾਪੋ ਤੋਚ ਨਾ ਪ੍ਰੋਬਲੇਮਾ ਹਨ ਅਤੇ ਆਕੋ ਬਾਲਾ
2: ਪਗਲੀਗ ਸਾਂ ਪਿਲ ਨਾ ਕੌਰਸ
0: ਆਈ ਦੇ ਤੋ ਬਾਨ ਨਾ ਕਮਾਂ ਗੱਬ ਇਨਾ ਵਲੇ ਪੋ ਵੇ ਪਕਾ ਪੋਲੇ ਹਾਓ ਓ ਓ ਬਗੋ ਕਲੰਗ ਹਾਓ ਨਾ ਗੱਬੀ ਹਨ ਕਗੇ
1: ਆਈ ਹਨ Mailang ako rin to kay. Ba, kung wala ko sa ginsundan nga, kundi in magi, papuli, di naniway ko kapuli, ba?
0: Mahay!
3: Abaw! Puwerte!